0: ਬਣਾ ਫਿਰ ਜਿਹਦੀ ਗੱਲ ਖਾਤੂ
1: ਸਰਪੰਚ ਬਣਾ ਮੈਨੂੰ ਤਾਂ ਗਾਉਂ ਗਾਉਂ
2: Thank you.